ਦੋਸਤੋ ਸਾਥੀ ਆਪ ਕੋ ਬਤਾਤੇ ਚਲੇ ਸਾਨੂੰ ਪੰਜਾਬੀ ਦਾ ਆਵਰ ਕਹਿਣਾ ਸ਼ੁਰੂ ਹੋ ਗਿਆ ਅਤੇ ਸਤਿ ਸ਼੍ਰੀ ਅਕਾਲ ਸਾਰੇ ਆਪਣੇ ਪੰਜਾਬੀ ਭਰਾਵਾਂ ਨੂੰ ਪਾਕਿਸਤਾਨੀ ਇੰਡੀਅਨ ਨੂੰ ਪੰਜਾਬੀ ਪ੍ਰੋਗਰਾਮ ਸੁਣਦੇ ਪਏ ਨੇ ਉਹਨਾਂ ਨੂੰ ਸਲਾਮ ਅਲੈਕਮ ਅਤੇ ਸਤਿ ਸ਼੍ਰੀ ਅਕਾਲ ਅਤੇ ਤੁਸੀਂ ਤੁਹਾਨੂੰ ਮੈਂ ਲੈ ਕੇ ਚੱਲਣਾ ਪਹਿਲੇ ਤਾਂ ਇੱਕ ਪੰਜਾਬੀ ਦੇ ਦਾ ਇੱਕ ਸਾਊਥ ਵੈਸਟਰਨ ਸਿਡਨੀ ਪੀ ਐੱਨ ਐੱਚ ਵਿੰਟਰ ਦੇ ਸਰਦੀਆਂ ਆ ਗਈਆਂ ਨੇ ਅਤੇ ਸਰਦੀਆਂ ਦੀ ਵਜ੍ਹਾ ਤੋਂ ਬੱਚੇ ਵੱਡੇ ਬਜ਼ੁਰਗ ਸਾਰੇ ਬਿਮਾਰ ਹੋ ਜਾਂਦੇ ਨੇ ਅਤੇ ਕਿਉਂਕਿ ਸਰਦੀ ਬਹੁਤ ਬਹੁਤ ਹੀ ਗਰਮ ਕਿਸਮ ਦੀ ਸਰਦੀ ਪੈ ਰਹੀ ਹੈ, ਹਵਾਵਾਂ ਚੱਲਦੀਆਂ ਠੰਡੀਆਂ ਕਿਉਂਕਿ ਸਨੋਈ ਬਲਿਊ ਮਾਊਂਟਨ ਸਾਡੇ ਕੋਲ ਹੈ, ਬਰਫ਼ਬਾਰੀ ਹੁੰਦੀ ਹੈ ਅਤੇ ਫਿਰ ਜਦੋਂ ਉੱਥੋਂ ਫਿਰ ਹਵਾਵਾਂ ਚੱਲਦੀਆਂ ਅਤੇ ਸਾਰਿਆਂ ਦੀ ਹਾਲਤ ਖਰਾਬ ਹੁੰਦੀ ਹੈ, ਕੰਡੀਸ਼ਨ ਖਰਾਬ ਹੁੰਦੀ ਹੈ ਅਤੇ ਤੁਸੀਂ ਆਪਣੇ ਜਿਹੜਾ ਤੁਹਾਡਾ ਆਪਣਾ ਜੀ ਪੀ ਜਿਹੜਾ ਡਾਕਟਰ ਹੈਗਾ ਤੁਸੀਂ ਉਹਨੂੰ ਮਿਲੋ, ਉਹ ਤੁਹਾਨੂੰ ਦਵਾਈ ਲਿਖ ਕੇ ਦੇਣਗੇ ਅਗਰ ਤੁਹਾਨੂੰ ਕਿਸੇ ਦਵਾਈ ਦੀ ਜ਼ਰੂਰਤ ਹੈ। ਅਗਰ ਤੁਸੀਂ ਇੰਗਲਿਸ਼ ਅੱਛੇ ਤਰੀਕੇ ਨਾਲ ਨਹੀਂ ਬੋਲਦੇ ਅਤੇ ਟੀ ਆਈ ਐੱਸ ਇੰਟਰਪ੍ਰੇਟਿੰਗ ਸਰਵਿਸ ਵੀ ਹੈਗੀ ਹੈ ਜਿਹੜੀ ਤੁਹਾਡੀ ਗੱਲਬਾਤ ਡਾਕਟਰ ਦੇ ਨਾਲ ਕਰਾ ਦੇਣਗੇ ਜਾਂ ਰਜਿਸਟਰਡ ਨਰਸ ਨੂੰ ਜਿਹੜੀ ਹੈ ਉਹਨੂੰ ਮਿਲਾ ਦੇਣਗੇ ਅਤੇ ਤੁਸੀਂ ਉਹਦੇ ਨਾਲ ਆਪਣੀ ਜੋ ਵੀ ਤਕਲੀਫ ਹੈ ਉਹਦੇ ਬਾਰੇ ਦੱਸੋ ਅਤੇ ਅਗਰ ਅਰਜੈਂਟ ਕੇਅਰ ਜਿਹੜੀ ਹੈ ਨਾ ਉਹ ਦੇ ਉੱਤੇ ਪੈਸੇ ਕੋਈ ਨਹੀਂ ਲੱਗਦੇ, ਤੁਸੀਂ ਸਿੱਧਾ ਮੈਡੀਕਲ ਅਟੈਂਸ਼ਨ ਤੁਹਾਨੂੰ ਅਗਰ ਜੀ ਪੀ ਅਵੇਲੇਬਲ ਨਹੀਂ ਹੈਗਾ ਅਗਰ ਨਹੀਂ ਤੁਹਾਨੂੰ ਮਿਲਦਾ ਤਾਂ ਤੁਸੀਂ ਐਮਰਜੈਂਸੀ ਕਾਲ ਕਰ ਸਕਦੇ ਹੋ ਐਂਬੂਲੈਂਸ ਵਾਸਤੇ। ਅਗਰ ਤੁਸੀਂ ਡਾਕਟਰ ਕੋਲ ਜਾਂ ਹਸਪਤਾਲ ਆਪ ਜਾ ਸਕਦੇ ਹੋ ਤਾਂ ਕੋਸ਼ਿਸ਼ ਕਰੋ ਕਿ ਆਪ ਹੀ ਚਲੇ ਜਾਓ, ਐਂਬੂਲੈਂਸ ਤੁਹਾਨੂੰ ਪੈਸੇ ਲੱਗ ਜਾਣਗੇ ਅਗਰ ਤੁਹਾਡੀ ਕੰਡੀਸ਼ਨ ਜ਼ਿਆਦਾ ਖਰਾਬ ਹੈ ਅਤੇ ਕੋਸ਼ਿਸ਼ ਕਰੋ ਕਿ ਆਪ ਚਲੇ ਜਾਓ ਨਹੀਂ ਤਾਂ 000 ਕਾਲ ਕਰੋ। ਇਸ ਸਾਊਥ ਵੈਸਟਰਨ ਸਿਡਨੀ ਪੀ ਐੱਨ ਐੱਚ ਵਿੰਟਰ ਵਿਲਿੰਗਨੈਸ ਡਿਟੇਲ ਜਿਹੜੀਆਂ ਅਸੀਂ ਤੁਹਾਨੂੰ ਦੱਸ ਰਹੇ ਇਹਨਾਂ ਦਾ ਨੰਬਰ ਹੈਗਾ 1-800-022-222 1-800-022-222 ਸਪੋਂਸਰ ਰੇਡੀਓ 100.9 FM।

ਆਪਣੇ ਸੱਜਣਾ ਵਾਸਤੇ ਇੱਕ ਹੋਰ ਮੈਸੇਜ ਲੈ ਕੇ ਆਇਆ ਮੈਂ, ਉਹ ਹੈ ਵੀ ਕਿ ਅਗਰ ਤੁਸੀਂ ਕੁਛ ਆਪਣਾ ਬਿਜ਼ਨਸ ਕਰਦੇ ਪਏ ਹੋ ਜਾਂ ਘਰੋਂ ਬੈਠ ਕੇ ਕੰਮ ਕਰਦੇ ਪਏ ਹੋ, ਕੋਈ ਵੀ ਕਸਟਮਰ ਸਰਵਿਸ ਤੁਸੀਂ ਕਰਦੇ ਹੋ ਅਤੇ ਆਪਣੇ ਬਿਜ਼ਨਸ ਨੂੰ ਤੁਸੀਂ ਪ੍ਰਮੋਟ ਕਰਨਾ ਅਗਰ ਸਾਡੇ ਰੇਡੀਓ ਸਟੇਸ਼ਨ ਦੇ ਉੱਤੇ, ਅਤੇ ਛੋਟੀ ਜਿਹੀ ਇਨਵੈਸਟਮੈਂਟ ਹੋਏਗੀ ਤੁਹਾਡੀ, ਸਪੋਂਸਰਸ਼ਿਪ ਪੈਕੇਜ ਤੁਹਾਨੂੰ ਮਿਲ ਜਾਏਗਾ, ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਜਾਂ ਸਟੇਸ਼ਨ ਦੇ ਕਿਸੇ ਵੀ ਹੋਰ ਪ੍ਰੋਗਰਾਮ ਦੇ ਵਿੱਚ ਕਿਸੇ ਵੀ ਜ਼ੁਬਾਨ ਦੇ ਵਿੱਚ ਤੁਸੀਂ ਅਗਰ ਇੰਗਲਿਸ਼ ਵਿੱਚ, ਉਰਦੂ ਵਿੱਚ, ਹਿੰਦੀ 'ਚ, ਪੰਜਾਬੀ 'ਚ, ਕਿਸੇ ਹੋਰ ਜ਼ੁਬਾਨ 'ਚ ਤੁਸੀਂ ਅਗਰ ਆਪਣਾ ਆਪਣੇ ਜੋ ਵੀ ਕੰਮ ਤੁਸੀਂ ਕਰਦੇ ਹੋ ਉਹਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ, ਆਪਣਾ ਬਿਜ਼ਨਸ ਵਧਾਉਣਾ ਚਾਹੁੰਦੇ ਹੋ, ਅਤੇ ਅਸੀਂ ਤੁਹਾਨੂੰ ਇੱਕ ਬੜਾ ਜ਼ਬਰਦਸਤ ਸਮਾਲ ਇਨਵੈਸਟਮੈਂਟ ਦੇ ਨਾਲ ਤੁਹਾਨੂੰ ਇੱਕ ਸਪੋਂਸਰਸ਼ਿਪ ਪੈਕੇਜ ਦੇ ਦਿਆਂਗੇ, ਅਤੇ ਤੁਸੀਂ ਦਿਨ ਦੇ ਵੇਲੇ ਕਾਲ ਕਰੋ 9773-6670 'ਤੇ, ਜਾਂ ਫਿਰ 9792-1926 'ਤੇ ਤੁਸੀਂ ਕਾਲ ਕਰੋ, ਜਾਂ ਈਮੇਲ ਕਰ ਦਿਓ admin@connectfm.au. ਸਾਰੇ ਛੋਟੇ ਹਰਫਾਂ ਦੇ ਵਿੱਚ ਹੈਗੇ ਨੇ ਈਮੇਲ, ਅਤੇ ਤੁਸੀਂ ਕਾਲ ਕਰੋ ਅਤੇ ਤੁਹਾਨੂੰ ਅਸੀਂ ਬੜਾ ਹੀ ਸ਼ਾਨਦਾਰ ਛੋਟਾ ਜਿਹਾ ਇੱਕ ਪੈਕੇਜ ਦਿਆਂਗੇ ਤੁਸੀਂ ਆਪਣਾ ਬਿਜ਼ਨਸ ਪ੍ਰਮੋਟ ਕਰਨ ਵਾਸਤੇ. ਅਤੇ ਦੋਸਤੋ ਸਾਥੀਓ, ਤੁਹਾਨੂੰ ਫਿਰ ਲੈ ਕੇ ਚੱਲਦੇ ਹਾਂ ਗੁਰਦਾਸ ਮਾਨ ਦੇ ਇੱਕ ਹੋਰ ਗਾਣੇ ਵੱਲ.